0: ਲਾਈਵ ਬਾਰੇ ਕਹਿੰਦੇ ਤੁਸੀਂ, ਮੈਂ ਤਾਂ ਬੇਨਤੀ ਕੀਤੀ ਸੀ, ਕਹਿੰਦੇ ਲਾਈਵ ਨਹੀਂ ਕਰ ਸਕਦੇ ਅਸੀਂ, ਸਿਰਫ ਰਿਕਾਰਡਿੰਗ ਪੰਜ ਸਿੰਘ ਸਾਹਿਬਾਨਾਂ ਵਾਸਤੇ ਰੱਖੀ ਹੈ ਅਤੇ ਹੁਣ ਉਹ ਰਿਲੀਜ਼ ਵੀ ਕਰਨ ਲੱਗੇ ਉਹਦੇ ਵਿੱਚੋਂ ਐਡੀਟਡ ਜਿਹੜਾ ਪੋਰਸ਼ਨ ਹੈ।
1: The Kalsas has also issued a video, portion of the video of our meeting when I went there. Though I had requested the Kalsas to issue or go for live recording of the meeting, but back then they had refused it.
0: ਕੱਦ ਕਿਵੇਂ ਉੱਚਾ ਵੱਡਾ ਹੋ ਜਾਊਗਾ ਜੀ? ਮੇਰੇ ਨਾਲੋਂ 2 ਇੰਚ ਕੱਦ ਉਹਦਾ ਉੱਚਾ ਹੈ। ਉਹਦੇ ਤੁਰਨ ਦਾ ਤਰੀਕਾ, ਚਾਲ ਢਾਲ, ਖੜਨ ਦਾ ਤਰੀਕਾ ਸਾਰਾ ਮੇਰੇ ਨਾਲ ਬਿਲਕੁਲ ਨਹੀਂ ਮਿਲਦਾ ਜੀ।
1: The person shown in the video is totally different than my appearance is, than what my appearance is.
0: ਤਿੰਨੇ ਪਾਰਟੀਆਂ ਇਕੱਠੀਆਂ ਹੋ ਗਈਆਂ।
1: All the three parties have gathered.
0: ਕਰਕੇ ਕਹਿ ਰਹੀ ਹੈ ਕਿ ਭਗਵੰਤ ਮਾਨ ਦਾ ਬਾਈਕਾਟ ਕਰੋ, ਕਿਉਂਕਿ ਇਹਨੇ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਹੈ ਉਹਨੂੰ ਢਾਹ ਲਈ ਹੈ। ਜਿਨ੍ਹਾਂ ਨੇ ਅਕਾਲ ਤਖਤ ਢਾਹਿਆ,
1: all the three political parties have joined hands and are issuing press statements against me, accusing me of going against Akal Takht.
0: Akal Takht sahab di maan maryada rakhni hai, oh rakhan gaye ji. Dooji oh party hai jithe beadbiyan de dosh ne Akali Dal.
1: There is one party which has already gone against Akal Takht, which carried out attacks on Harmandir Sahib, then there is the other party which is accused of sacrilege.
0: Attack karna hi tera behtar hai, kya attack kar de Guru Star waste.
1: Then there is a third party which supported Indira Gandhi for attack on Golden Temple.
0: Itho is it hunda ke bukhlaaye hoye ne lokan de kathe na to na kare jaan na mere wale jare jaan.
1: The public support which Aam Aadmi Party is getting is something which has rattled them, and that is why they are adopting these tricks.
0: Kal main Dharmpure si, Budlaade da pind si, parso Mandi Kalan si, Mod Mandi halke da pind hai. Main har roz kitna kithe satthan jaanna. ਦੁਨੀਆ ਤਾਂ ਕੋਠਿਆਂ 'ਤੇ ਛੱਤਾਂ 'ਤੇ ਚੜ੍ਹ ਚੜ੍ਹ ਕੇ ਆਉਂਦੀ ਹੈ, ਦੇਖਦੀ ਹੈ, ਔਰ ਪਾਣੀ, ਬਿਜਲੀ, ਰੁਜ਼ਗਾਰ, ਟੋਭੇ, ਛੱਪੜ, ਗਰਾਊਂਡ, ਸੜਕਾਂ ਦੀ ਗੱਲ ਕਰਦੀ ਹੈ, ਇਹ ਕਿਸੇ ਹੋਰ ਪਾਸੇ ਭਟਕਾਉਣ ਨੂੰ ਫਿਰਦੇ ਆ। ਅੱਜ ਮੈਂ ਉਸ
1: Yesterday I was in Budlaada, then before that I was in Mall constituency. People are coming to attend my programs. They are asking for water, electricity and other issues, but these parties are trying to divert the public attention from those issues.
0: ਇਹ ਕਲੀਅਰ ਕੀਤਾ ਹੈ ਕਿ ਉਹ ਬੰਦੇ ਨੇ, ਜਿਹੜਾ ਬੰਦਾ ਮੇਰੀ ਥਾਂ 'ਤੇ ਐਕਟਿੰਗ ਕਰ ਰਿਹਾ, ਉਹਨੇ ਮਾਸਕ ਪਾਇਆ ਹੋਇਆ, ਮਾਸਕ ਪਾਇਆ, ਇੱਥੋਂ ਮਾਸਕ ਦਿਖਦਾ ਹੈ, ਇੱਥੋਂ ਮਾਸਕ ਦਿਖਦਾ ਹੈ, ਇੱਥੇ ਜਿੱਥੋਂ ਜਿੱਥੇ ਜਿੱਥੇ ਕਾ ਮਾਸਕ ਹੈ ਪ੍ਰੋਪਰ ਇੱਕ ਲਾਈਨ ਬਣਦੀ ਹੈ ਅਤੇ ਇੱਕ ਹੋਰ
1: Now I'll show you the video wherein the person in that doctored video is having a mask, is wearing a mask. I'll show you the exact point from where it is appearing very clear that the person in the video is wearing a mask.
0: ਮੇਰਾ ਪ੍ਰਸ਼ਨ ਹੋਇਆ ਸੀ, ਇਹ ਨਿਸ਼ਾਨ ਹੈ, ਇਹ ਤੁਸੀਂ ਭਾਵੇਂ ਮੇਰੀਆਂ ਜੁਗਨੂ ਵਾਲੀਆਂ ਵੀਡੀਓ ਕੱਢ ਕੇ ਦੇਖ ਲਿਓ, ਉਹਦੇ ਵਿੱਚ ਵੀ ਹੈਗਾ। ਸੋ ਉਹ ਇਹ 2-3 ਗੱਲਾਂ ਭੁੱਲ ਗਏ ਵੀਡੀਓ ਬਣਾਉਣ ਵੇਲੇ, ਵੀ ਇੱਕ ਤਾਂ ਨਿਸ਼ਾਨ ਨਹੀਂ ਬਣਾਇਆ ਉਹਨਾਂ ਨੇ।
1: I had undergone a surgery in the past, and that is why I have got this mark on my body, which is not shown in the video. So that suggests that perhaps the ones who doctored this video forgot to include that part.
2: ਪਰ ਉਹਨਾਂ ਨੇ ਬੰਦਾ ਵੀਡੀਓ ਦੂਰ ਕਰ ਦਿੰਦਾ ਵੀ ਧਿਆਨ ਨਾ ਪਵੇ। ਆਹ ਮੈਂ ਜੂਮ ਕਰਕੇ ਦੇਖ ਰਿਹਾ ਵਾਂ ਨੇੜਿਓਂ, ਜਦੋਂ ਵਾਲੇ ਮੈਂ ਜੂਮ ਕਰਦਾ ਨਾ ਉਹਦੀ ਗਰਦ ਨਾਲ, ਦੇਖੋ ਮੈਂ ਵੀਡੀਓ ਰੋਕ ਕੇ ਜੂਮ ਕਰਦਾ ਵਾਂ ਧਿਆਨ ਨਾਲ, ਤੁਸੀਂ ਆਪ ਦੇਖ ਲਿਓ ਕਾਊਂਟ 'ਤੇ ਜਾ ਕੇ, ਵੱਖਰਾ ਹੀ ਪਤਾ ਲੱਗ ਰਿਹਾ ਵਾ ਵੀ ਥੱਲੇ ਬੰਦੇ ਦੀ ਸ਼ਕਲ ਹੋਰ ਆ, ਉੱਪਰ ਮਾਸਕ ਬਣਾਇਆ ਹੋਇਆ, ਪਿੱਛੇ ਵਿੱਕ ਪੂਰੇ ਵਾਲਾਂ ਦੀ ਲੈ ਕੇ ਥੱਲੇ ਵੀ ਆ ਠੋਡੀ ਦੇ ਨਾਲ ਨਾਲ ਜਾ ਰਿਹਾ ਵਾ,
0: ਪੂਰਾ ਨਿਸ਼ਾਨ ਵੀ ਹੈ ਨਹੀਂ ਇੱਥੇ।
2: ਇੱਕ ਵੱਖਰਾ ਮਾਸਕ ਆ, ਕੰਨ ਦਾ ਸ਼ੇਪ ਦੇਖੋ ਤੁਸੀਂ, ਕੰਨ ਵੇਖੋ ਕਿੱਦਾਂ ਦਾ ਵਾ, ਅਤੇ ਕੰਨ ਦੇ ਨਾਲ ਥੱਲੇ ਟੋਆ ਪੈਂਦਾ ਵਾ, ਉਹ ਵੀ ਤੁਸੀਂ ਆਪ ਦੇਖੋ, ਸਿੱਧਾ ਪਤਾ ਲੱਗ ਰਿਹਾ ਵੀ ਇਹ ਮਾਸਕ ਪਾਇਆ ਹੋਇਆ ਵਾ। ਹੁਣ ਆਹ ਵੀਡੀਓ ਦੇਖੋ, ਇਹ ਦੇਖੋ ਧਿਆਨ ਨਾਲ, ਵੱਖਰਾ ਹੀ ਦਿਸੂਗਾ ਵੀ ਉਹ ਦੇਖੋ ਜਿੱਥੇ ਮਾਸਕ ਆ ਕੇ ਮੁੱਕਦਾ ਉੱਥੇ ਦੇਖੋ ਵਲ ਪਿਆ।
3: समर में बाल्टी तो चाहिए फॉर योर पसीना।
4: बाल्टी

0: Welcome back. You're watching Nationwide at 6 with me, Raisha Sehgal, and shifting our focus to another big story. Punjab Chief Minister Bhagwant Mann has finally broken his silence on the controversial CCTV video linked to this sacrilege row. Mann has now categorically denied being the person seen in the footage, alleging that the accused used a mask to impersonate him and claiming that opposition parties are running a coordinated campaign to defame him politically. But the opposition has now hit back sharply. Congress leader Sukhpal Singh Khairra has now accused Mann of raising more questions than answers. While Rajya Sabha MP Raghav Chadda has alleged that the Aam Aadmi Party government fabricated a forensic report to conceal the truth. With both the leaders now demanding a thorough probe. The political battle over the video has now escalated into a full-blown showdown between the Punjab Chief Minister and his critics as well.
1: ਮੈਨੂੰ ਧਾਰਮਿਕ ਤੌਰ ਤੇ ਬਦਨਾਮ ਕਰਨ ਦੀ ਕੋਸ਼ਿਸ਼ ਹੈ ਕੋਈ ਰਾਜਨੀਤਿਕ ਤੌਰ ਤੇ ਤਾਂ ਉਹ ਮੁਕਾਬਲਾ ਕਰ ਨਹੀਂ ਸਕਦੇ ਗਰਾਊਂਡ ਤੇ ਬਿਲਕੁਲ ਜ਼ੀਰੋ ਹੋ ਚੁੱਕੇ ਨੇ ਉਹ ਤੇ ਹੁਣ ਇਸ ਪੱਧਰ ਤੱਕ ਪਹੁੰਚ ਗਏ ਕਿ ਉਹ ਹਰ ਰੋਜ਼ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੁਕਮ ਜਾਂ ਆਦੇਸ਼ ਜਾਰੀ ਕਰਦੇ ਨੇ ਜਿਹਦੇ ਨਾਲ ਮੈਨੂੰ ਧਾਰਮਿਕ ਤੌਰ 'ਤੇ ਬਦਨਾਮ ਕੀਤਾ ਜਾ ਸਕੇ ਭਾਵੇਂ ਉਹ ਤਿੰਨ ਪਵਿੱਤਰ ਸ਼ਹਿਰਾਂ ਦਾ ਦਰਜਾ ਹੋਵੇ ਉਹ ਇਹਨਾਂ ਚੀਜ਼ਾਂ ਦਾ ਮੁਕਾਬਲਾ ਆਪ ਤਾਂ ਕਰ ਨਹੀਂ ਸਕਦੇ ਹੁਣ ਉਹ ਸਾਰੀਆਂ ਪਾਰਟੀਆਂ ਰਲ ਕੇ ਸਿਰਫ ਮੇਰੇ ਪਿੱਛੇ ਪੈ ਗਈਆਂ ਕਿ ਬਸ ਭਗਵੰਤ ਮਾਨ ਨੂੰ ਟਾਰਗੇਟ ਕਰੋ ਕਿਵੇਂ ਨਾ ਕਿਵੇਂ ਝੂਠੀ ਸੱਚੀ ਵੀਡੀਓ ਬਣਾ ਕੇ ਇਹਨੂੰ ਕਿਹੜਾ ਲੋਕਾਂ ਦੇ ਦਿਮਾਗ 'ਚ ਪਾ ਦਿਓ ਤਾਂ ਕਿ ਲੋਕ ਭਗਵੰਤ ਮਾਨ ਨੂੰ ਨਫ਼ਰਤ ਕਰਨ ਲੱਗ ਜਾਣ
2: ਗੁਰੂ ਧੋਕੀ ਭਗਵੰਤ ਮਾਨ ਕਾ ਜੋ ਅਸਲੀ ਬੇਅਦਬੀ ਵੀਡੀਓ ਹੈ ਉਸਕੇ ਸੱਚ ਕੋ ਛੁਪਾਨੇ ਕੇ ਲੀਏ ਜਿਸ ਪ੍ਰਕਾਰ ਸੇ ਇੱਕ ਫਰਜ਼ੀ ਫੈਬਰੀਕੇਟਿਡ ਫੋਰੈਂਸਿਕ ਰਿਪੋਰਟ ਬਨਾਨੇ ਕਾ ਪਾਪ ਭਗਵੰਤ ਮਾਨ ਔਰ ਪੰਜਾਬ ਸਰਕਾਰ ਨੇ ਕੀਆ ਹੈ ਉਸਕਾ ਭਾਂਡਾ ਫੂਟ ਚੁੱਕਾ ਹੈ ਔਰ ਇਸਕੇ ਬਾਅਦ ਇੱਕ ਚੀਜ਼ ਸਾਫ਼ ਹੋ ਗਈ ਹੈ ਜੋ ਕਿ ਬਹੁਤ ਇੰਪੋਰਟੈਂਟ ਹੈ ਵੋ ਯੇ ਹੈ ਕਿ ਵੋ ਕੁਛ ਲੋਕ ਜਿਨਕੇ ਮਨ ਮੇ ਥੋੜੀ ਸੀ ਸ਼ੰਕਾ ਥੀ ਸ਼ੱਕ ਥਾ ਡਾਊਟ ਥਾ ਕਿ ਕਿਆ ਯੇ ਬੇਅਦਬੀ ਵੀਡੀਓ ਅਸਲੀ ਹੈ ਯਾ AI ਜਨਰੇਟਿਡ ਹੈ ਫੇਕ ਹੈ ਆਜ ਉਨਕੇ ਮਨ ਸੇ ਵੀ ਤਮਾਮ ਡਾਊਟ ਔਰ ਸ਼ੱਕ ਦੂਰ ਹੋ ਗਏ
3: ਜਬ ਅਕਾਲ ਤਖਤ ਸਾਹਿਬ ਕੇ ਜਥੇਦਾਰ ਸਾਹਿਬ ਕੇ ਸਾਹਮਣੇ ਪੇਸ਼ ਹੋਏ ਤੋ ਆਪਨੇ ਕਿਹਾ ਕਿ ਜੇ AI ਸੇ ਬਣੀ ਹੈ ਆਪ ਇਸਕੀ ਫੋਰੈਂਸਿਕ ਜਾਂਚ ਕਰਵਾਓ ਜਿਨ੍ਹਾਂ ਨੇ ਦੋ ਵਾਰ ਕਿਹਾ ਕਿ ਜੇ ਹੋਣੀ ਚਾਹੀਏ ਜੇ ਸੱਚਾਈ ਲੋਕੋ ਕੇ ਸਾਹਮਣੇ ਆਉਣੀ ਚਾਹੀਏ ਅਗਰ ਆਪ ਵਹਾਂ ਜੇ ਵੀਡੀਓ ਪ੍ਰੋਪਰ ਵੇ ਸੇ ਭੇਜਤੇ ਵਹਾਂ ਕਾ ਸਾਈਬਰ ਕ੍ਰਾਈਮ ਜਾਂ CP ਜਲੰਧਰ ਜਾਂ ਲੁਧਿਆਣਾ ਕਹੀਂ ਕਾ ਵੀ ਕੋਈ ਹੋਤਾ ਜਾਂ DGP ਉਹ ਇੱਕ ਆਫਿਸ਼ੀਅਲ ਲੈਟਰ ਕੇ ਸਾਥ ਜੋ ਸੈਂਟਰਲ ਲੈਬੋਰਟਰੀਜ਼ ਹੈ ਉਨਮੇ ਚੰਡੀਗੜ੍ਹ ਹੀ ਦੇ ਦਿੱਤੇ ਜੋ 11 ਸੈਕਟਰ ਮੇ ਹੈ ਉਸਕੋ ਦੇਤੇ ਤੋ ਆਪ ਕਹਤੇ ਕਿ ਇਸਕੀ ਫੋਰੈਂਸਿਕ ਜੋ ਜਾਂਚ ਹੈ ਉਸਕੋ ਕਰਵਾਓ ਤੋ ਮੇਰਾ ਖਿਆਲ ਇਤਨਾ ਬਵਾਲ ਉੱਠਤਾ ਵੀ ਨਾ
4: ਸਾਰੀ ਪਾਰਟੀਆਂ ਨੂੰ ਵੀ ਮੈਂ ਕਹਿੰਦਾ ਕਿ ਕੋਈ ਰੈਕਮੈਂਡ ਕਰੀਏ ਕਿ ਜਿਹੜਾ ਸਭ ਤੋਂ ਝੂਠਾ ਜੇ ਕੋਈ ਮੁੱਖ ਮੰਤਰੀ ਇਸ ਧਰਤੀ ਤੇ ਹੈ ਜਾਂ ਆਪ ਦੇ ਬਿਆਨ ਰੋਜ਼ ਬਦਲਦਾ ਹੈ ਜਾਂ ਆਈ ਵਾਰੀ ਆਪ ਦੀ ਗੱਲ ਤੋਂ ਬੋਲ ਕੇ ਫਿਰ ਮੁੱਕਰ ਜਾਂਦਾ ਜਾਂ ਸਮਰਸੋਲਟ ਮਾਰਦਾ ਹੈ ਉਹ ਇੱਕੋ ਹੀ ਹੈ ਭਗਵੰਤ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਕਿ ਭਗਵੰਤ ਦੀ ਹੁਣ ਕਿਹੜੀ ਗੱਲ ਸੱਚੀ ਮੰਨੀਏ
0: On that note, we slip into a very short break. Come right back. More news and updates coming up next on Nationwide at 6.